0: 我原本不清，视频及修大让熊军中间的做我的村子女的马头鼻涕，没说过艰苦过节日，接送到月底给对村村里再见你，因及我有人情，因得不那么，也没胡说这期间你对，说到阿热兰家过些把的卡的出去，因及说到阿热兰过送让心节卡通通乱节，家学写句英语就要把谁。 年度，拉萨中秋节新主笔加开节吸血开当新针对西巴当，针对西库多，拉萨总区卡个新主笔，若年年长节批节当就读个南巴萨巴领位，新主笔加开节吸血开录用当，必须西笔获损配合八十。 再跟他们说，定的绿色上就去厕所，下面这个流工个年轻，现打那先说。
1: Nansa Guli Chanchi Shara, Sakur Tsejira Lutin Chu.
2: Diyi Lantara Satunpa, Kana Tsejia Lutu Chu.
1: Beche Lutu.
2: Beche Lutu Rinchini.
3: Sinki Nambatso, Konkamza. Tata ne Pejo Lung Chanyin Chayla Kong Kankui Lung Chanyi Pujia Lutu Kyo Chitui Suri. Xiamla Pu Rang Chau Chau Mitzika Nabrika Tsi Himchou Suwe Tsomri Nangwe Pujia Lutu La Yezo Ni. ਉਹ ਮੇਤਾ ਲੂ ਦਵਾ ਜੀਪ ਦਾਪੀ ਤਾ ਜ਼ਕਾ ਚਿਬਜੋ ਕੋ ਨੋਟੁਨ ਦੋ ਦੂ ਚਿਹੋਰੀ ਲੋ ਜ਼ਹਿਰੰਗ ਨੀ
4: ਜੀ ਜੀ ਜੀ ਦਿੰਖੋ ਵੀ ਦਿੰਜਿੰ ਜਾ ਯੇ ਟਿੰਬਾ ਜੁਗਾ ਟੁਨ ਤੇ ਜੀ ਨਿਆਮਾ ਯੰਗ ਵੰ ਵੰ ਜੋ ਸੰਗੀ ਚੰ ਜਾ ਜੀ ਗੁਰ ਰਾਮ ਮੇਮੋ ਪਾ ਦਾ ਚੁਆ ਚੀ ਗੋ ਲੰ ਕ ਅੰਗਾ ਚ ਜਿੰ ਨੀ ਰੰਗ ਦੀ ਵੂ ਥੋ ਟੈਨ ਸੀ ਹਿ ਦੂ ਸੀ ਦਾਂ ਸਗਾ ਵੰ ਜੰਗ ਅੰਗ ਵੰ ਜ਼ੰ ਸੀ ਬੇ ਨਾ ਟੈਨ ਚ ਗੰ ਰੰਗ ਜੁ ਸੇ ਮੰ ਟੀ ਟੈਨ ਦੀ ਲੇ ਕਾ ਦਾ ਦੋਨਾਂ ਸੀ ਦੀ ਚੋ ਚੰ ਦਾਂ ਯਾ ਸ਼ੇ ਮੈਂ ਵਾ ਸੀ ਬਾ ਟੈਨ ਮੇ ਜਾ ਬਾ ਗੁਨ ਜੁਨ ਦਾ ਬਾ ਜੀ ਸ਼ਾ ਗੁ ਚੀ ਗੋ ਲੁ ਕ ਅੰਗਾ ਚ ਜਿੰ ਨੀ ਚੀ ਜੋ ਲੁ ਕ ਅੰਗਾ ਚ ਯੇ ਬਾ ਰ ਨਿਮਾ ਨਾ ci jiu sam zhu ge nga cha yin ni dui nin ci nyam zi quan ge dan ni na ci ge lang ge nga cha jing ni rang di wu tuo zu na da bei da ji ba gu tong ge zu xin ge dan ni duan ci xie duan du ge cai bai na ren mi yin qiong ren zuo ji de bei na duan ji gang duan ge du sui da da ke de xin ge rang jiu su men tu duan di le ge dong na xi de qiu xiang da ye xiang mei wa xi ba duan mei jia ba gun zhong da ba ji xia ge zu en ni na da zuo qie sa xing li guo le xie xin guo ya da qiu xiang yin na de ye xiang yin na de duan ka xin mo ji de gun zhong da li ge zha zhi suo qie de su cong mai yin na de zhe ge le zi quan ge dan ni ci ge lu ge nga cha jing ni ci jue lu ge nga cha ye ba de ni ma na zong ni na jie ke xin ge ci jiu sum zhu ge nga cha yin ni duan nin ci nyam zong du sui jie le xin ge
3: dan ni ci zhou tuo re da ge nga cha ni ni ni ma bo me qian ren jiao Tata zwa, rang di si jodo ni si di si jodo para pangtong lo. Si nye do namla yu ji nga cha yen ni tong pami rang kan say. Temre si pa, pangtong jor, pamong goma pa, sakar wong. Maga ta jabi lo ma simdo tong jor. Mon, hui ni, tui mu jeb pata gondro deb cawa sa argu. Tui bzang roku sakor to ngoso jeng sa donya sa ju. Nga glo, sempo xia ni noab do nyip si ju. Sia zon ni do, hachi no tu. Nubzang cang su to chang nam hong. Rukye jeb pata kao otu ni, ye lam xia lo. Pulo jubi si nye xiu ye chi, la mi. Ta peda dumpa chi chudo thore ta gi nga cha ni ne ma pom che dun jo ni chem te pom che dun jo ndu peda je pa gi dab da te dab da zo bri da ho te ne rang di chi chudo ni si di chi chudo pa te ponto ki sa lo ki ta te ne mon he ne te mo jo pa ta gun ro da sa che sa gu ze ta chim ba la chen ko te gi zu da ho
4: ji
3: te ne ro pa la chan so na te bzan ro ku sa ko to ho so jang za do ne sa ju nga gu lo sem pho xian ne no ab di ni si jo sa zo ne do ha chi no tu te ne po lo tu pi chi che la chan so na chi ne xi ge chi la mi ze da ho
4: 谢了当的,今晚没去弄松看戏TV,有些乾隆策把忙,写着七九年,交际把的,拉把地学干嘛的学人,老巨德扎切了弄错有了多,七年经历,拉把生给清德破开着,下绿参事,龙镇又为扎切把把当,乾隆策。但没得破不当,扎进就就该确定总比,小点的土色革命哦,这款个。谢了把的接班的农业呢,没去弄松看戏TV,有些里呢了,乾隆策把忙这款个。
3: 接着这几年交际把的喇叭地学干嘛学人老巨德扎切隆措有了多这款个对那当你们啊把计划记得可能了一拿了老巨里拿的扎切隆措有了多这种没事个真过就行个对那大大话这些了借用的一个都给把这个情况就有了对那别的接班的了抢出呢把这些七八双啊几脚脚你脚皮脚啊脚皮脚个脚皮脚个脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮脚皮
4: 的地区呢？
3: 对呢，他突然间在个地区去呢，突然呢不买到了，他话借不起不转呢，借到个不起年算，日子拉吧，干嘛着急？用处差去，吹气头吧，就话上不，碰到黑的还真多。突然南国呢，唱个南国哩，俺都去做脚踏，谁都去做俺半年了，都是从上开了，上你不要去做算，咋破不？用处去了。 나니 보여스 쩌비 자빠사 중초사니 예니 보여스 쩌가 자뱀빠 중초사메 태인디 부지로토 휴처